0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਅੱਜ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਮੈਂ ਰਵਿੰਦਰ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਬਲਵਿੰਦਰ ਕੌਰ ਖੁਰਾਨਾ ਤੋਂ ਕਹਾਣੀ ਅਜੇ ਦੇਰ ਨਹੀਂ ਹੋਈ। ਇਸ ਤੋਂ ਅਲਾਵਾ ਅਸੀਂ ਤੁਹਾਨੂੰ ਸੁਣਵਾਵਾਂਗੇ ਪੰਜਾਬੀ ਫਿਲਮ ਸੰਗੀਤ। ਸਰੋਤਿਓ, ਅੱਜ ਦੇ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕਿਆ ਏ। ਅਸੀਂ ਆਪਣੇ ਵਿਚਾਰ, ਤਸਵੀਰਾਂ, ਵੀਡੀਓ ਅਤੇ ਖੁਸ਼ੀਆਂ ਗਮੀਆਂ ਪਲਕ ਝਪਕਦਿਆਂ ਲੱਖਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ। ਪਰ ਇਸ ਤੇਜ਼ ਰਫ਼ਤਾਰ ਡਿਜੀਟਲ ਦੁਨੀਆ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਨਿਯਮ ਨੂੰ ਅਣਦੇਖਾ ਕੀਤਾ ਜਾ ਰਿਹਾ ਏ। ਪੋਸਟ ਕਰਨ ਤੋਂ ਪਹਿਲਾਂ ਸੋਚੋ। ਇੰਟਰਨੈਟ ਤੇ ਪਾਇਆ ਗਿਆ ਇੱਕ ਕੰਟੈਂਟ ਜਾਂ ਪੋਸਟ ਹਮੇਸ਼ਾ ਲਈ ਸਾਡਾ ਡਿਜੀਟਲ ਫੁੱਟਪ੍ਰਿੰਟ ਬਣ ਜਾਂਦਾ ਹੈ। ਇੱਕ ਵਾਰ ਜਦੋਂ ਅਸੀਂ ਪੋਸਟ ਜਾਂ ਸ਼ੇਅਰ ਬਟਨ ਤੇ ਕਲਿੱਕ ਕਰ ਦਿੰਦੇ ਹਾਂ ਤਾਂ ਉਹ ਜਾਣਕਾਰੀ ਸਾਡੇ ਹੱਥੋਂ ਨਿਕਲ ਜਾਂਦੀ ਹੈ, ਚਾਹੇ ਅਸੀਂ ਬਾਅਦ ਵਿੱਚ ਉਸ ਨੂੰ ਡਿਲੀਟ ਹੀ ਕਿਉਂ ਨਾ ਕਰ ਦਈਏ। ਪਰ ਸਕਰੀਨਸ਼ਾਟ ਅਤੇ ਡਾਊਨਲੋਡ ਰਾਹੀ ਉਹ ਚੀਜ਼ ਇੰਟਰਨੈਟ ਤੇ ਮੌਜੂਦ ਰਹਿੰਦੀ ਹੈ। ਇਸ ਲਈ ਕਿਸੇ ਵੀ ਚੀਜ਼ ਨੂੰ ਸਾਂਝਾ ਕਰਨ ਤੋਂ ਪਹਿਲਾਂ ਉਸ ਦੇ ਨਤੀਜਿਆਂ ਬਾਰੇ ਸੋਚਣਾ ਬਹੁਤ ਜ਼ਰੂਰੀ ਹੈ। ਬਿਨਾਂ ਸੋਚੇ ਸਮਝੇ ਕੀਤੀ ਗਈ ਪੋਸਟ ਦੇ ਕਈ ਗੰਭੀਰ ਨੁਕਸਾਨ ਹੋ ਸਕਦੇ ਨੇ। ਅੱਜਕੱਲ ਬਿਨਾਂ ਤੱਥਾਂ ਦੀ ਜਾਂਚ ਕੀਤੇ ਫੇਕ ਨਿਊਜ਼ ਅਤੇ ਭੜਕਾਊ ਪੋਸਟ ਸ਼ੇਅਰ ਕਰ ਦਿੱਤੀਆਂ ਜਾਂਦੀਆਂ ਨੇ। ਇਸ ਨਾਲ ਸਮਾਜ ਵਿੱਚ ਭਾਈਚਾਰਕ ਸਾਂਝ ਨੂੰ ਠੇਸ ਪੁੱਜਦੀ ਏ ਅਤੇ ਦੰਗੇ ਫਸਾਦ ਤੱਕ ਹੋ ਸਕਦੇ ਨੇ। ਆਪਣੀ ਨਿੱਜੀ ਜਾਣਕਾਰੀ ਜਿਵੇਂ ਘਰ ਦਾ ਪਤਾ, ਬੱਚਿਆਂ ਦੀਆਂ ਫੋਟੋਆਂ ਜਾਂ ਆਪਣੀ ਮੌਜੂਦਾ ਲੋਕੇਸ਼ਨ ਪੋਸਟ ਕਰਨ ਨਾਲ ਸਾਈਬਰ ਅਪਰਾਧੀਆਂ ਅਤੇ ਚੋਰਾਂ ਨੂੰ ਸੱਦਾ ਮਿਲਦਾ ਏ। ਅੱਜਕੱਲ ਵੱਡੀਆਂ ਕੰਪਨੀਆਂ ਅਤੇ ਯੂਨੀਵਰਸਿਟੀਆਂ ਨੌਕਰੀਆਂ ਜਾਂ ਦਾਖਲੇ ਦੇਣ ਤੋਂ ਪਹਿਲਾਂ ਉਮੀਦਵਾਰਾਂ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਦੀ ਜਾਂਚ ਕਰਦੇ ਨੇ। ਅਤੀਤ ਵਿੱਚ ਕੀਤੀ ਗਈ ਇੱਕ ਗਲਤ ਪੋਸਟ ਤੁਹਾਡਾ ਕਰੀਅਰ ਤਬਾਹ ਕਰ ਸਕਦੀ ਏ। ਗੁੱਸੇ ਜਾਂ ਜਜ਼ਬਾਤ ਵਿੱਚ ਆ ਕੇ ਕੀਤੀਆਂ ਪੋਸਟਾਂ ਕਾਰਨ ਅਕਸਰ ਲੋਕ ਆਨਲਾਈਨ ਟ੍ਰੋਲਿੰਗ ਦਾ ਸ਼ਿਕਾਰ ਹੋ ਜਾਂਦੇ ਨੇ, ਜਿਸ ਨਾਲ ਗੰਭੀਰ ਮਾਨਸਿਕ ਤਣਾਅ ਪੈਦਾ ਹੁੰਦਾ ਏ। ਇਸ ਲਈ ਸੋਸ਼ਲ ਮੀਡੀਆ ਤੇ ਕੁਝ ਵੀ ਪੋਸਟ ਕਰਨ ਤੋਂ ਪਹਿਲਾਂ ਸੋਚੋ ਕਿ ਤੁਸੀਂ ਜੋ ਪੋਸਟ ਕਰਨ ਜਾ ਰਹੇ ਹੋ ਉਹ ਸੱਚ ਏ, ਕੀ ਉਹ ਕਿਸੇ ਲਈ ਮਦਦਗਾਰ ਏ, ਕੀ ਉਹ ਪ੍ਰੇਰਣਾਦਾਇਕ ਏ, ਕੀ ਇਹ ਪੋਸਟ ਕਰਨੀ ਜ਼ਰੂਰੀ ਏ। ਸਿੱਟੇ ਵਜੋਂ ਸੋਸ਼ਲ ਮੀਡੀਆ ਇੱਕ ਸ਼ਕਤੀਸ਼ਾਲੀ ਹਥਿਆਰ ਏ। ਜੇਕਰ ਇਸ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਵੇ ਤਾਂ ਇਹ ਗਿਆਨ, ਪ੍ਰੇਰਣਾ ਅਤੇ ਸਕਾਰਾਤਮਕਤਾ ਦਾ ਸਾਧਨ ਬਣ ਸਕਦਾ ਏ। ਪਰ ਜੇਕਰ ਅਸੀਂ ਬਿਨਾਂ ਸੋਚੇ ਸਮਝੇ ਇਸ ਦੀ ਵਰਤੋਂ ਕਰਾਂਗੇ ਤਾਂ ਇਹ ਸਾਡੇ ਅਤੇ ਸਮਾਜ ਲਈ ਹਾਨੀਕਾਰਕ ਸਿੱਧ ਹੋਵੇਗਾ। ਸਾਨੂੰ ਡਿਜੀਟਲ ਦੁਨੀਆ ਵਿੱਚ ਵੀ ਇੱਕ ਜ਼ਿੰਮੇਦਾਰ ਨਾਗਰਿਕ ਬਣਨਾ ਚਾਹੀਦਾ ਏ। ਇਸ ਲਈ ਹਮੇਸ਼ਾ ਯਾਦ ਰੱਖੋ, ਪਹਿਲੇ ਤੋਲੋ, ਫਿਰ ਬੋਲੋ ਅਤੇ ਪੋਸਟ ਕਰਨ ਤੋਂ ਪਹਿਲਾਂ ਜ਼ਰੂਰ ਸੋਚੋ। ਸਰੋਤਿਓ, ਆਓ ਹੁਣ ਸੁਣਦੇ ਹਾਂ ਬਲਵਿੰਦਰ ਕੌਰ ਖੁਰਾਨਾ ਤੋਂ ਕਹਾਣੀ ਅਜੇ ਦੇਰ ਨਹੀਂ ਹੋਈ।
1: ਰਘਬੀਰ ਅਜੇ 40 ਕੁ ਸਾਲਾਂ ਦਾ ਸੀ ਜਦੋਂ ਉਸਦੀ ਪਤਨੀ ਸਰਬਜੀਤ ਕਿਸੇ ਨਾਮ ਮੁਰਾਦ ਬਿਮਾਰੀ ਕਾਰਨ ਇਸ ਸੰਸਾਰ ਤੋਂ ਤੁਰ ਗਈ। ਰਘਬੀਰ ਉੱਤੇ ਤਾਂ ਦੁੱਖਾਂ ਦਾ ਪਹਾੜ ਟੁੱਟ ਗਿਆ। ਤਿੰਨ ਧੀਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਉਸ ਉੱਤੇ ਆ ਗਈ। ਵੱਡੀ ਧੀ ਸੁੱਖੀ ਉਦੋਂ 7ਵੀਂ ਜਮਾਤ ਵਿੱਚ ਪੜ੍ਹਦੀ ਸੀ, ਵਿਚਲੀ ਜੀਤੀ 3ਜੀ ਵਿੱਚ ਅਤੇ ਸਭ ਤੋਂ ਛੋਟੀ ਰੱਜੀ 1ਲੀ ਜਮਾਤ ਵਿੱਚ। ਰੱਜੀ ਤਾਂ ਅਜੇ ਮੌਤ ਦੇ ਅਰਥ ਵੀ ਨਹੀਂ ਸਮਝਦੀ ਸੀ। ਉਹ ਤਾਂ ਡੌਰ ਭੋਰੀ ਜਿਹੀ ਲੋਕਾਂ ਨੂੰ ਰੋਂਦੇ ਵੇਖ ਕੇ ਰੋ ਰਹੀ ਸੀ। ਉਹ ਆਪਣੀ ਭੈਣ ਸੁੱਖੀ ਨੂੰ ਵਾਰ ਵਾਰ ਪੁੱਛ ਰਹੀ ਸੀ, ਦੀਦੀ ਤੂੰ ਕਿਉਂ ਰੋ ਰਹੀ ਹੈ? ਸੁੱਖੀ ਨੇ ਕੋਈ ਜਵਾਬ ਨਾ ਦਿੱਤਾ ਤਾਂ ਰੱਜੀ ਨੇ ਰੋਂਦੇ ਹੋਏ ਆਪਣੇ ਡੈਡੀ ਨੂੰ ਪੁੱਛਿਆ, ਡੈਡੀ ਮੰਮੀ ਨੂੰ ਕੀ ਹੋਇਆ? ਇੱਕ ਔਰਤ ਨੇ ਉਹਨਾਂ ਦਾ ਸਿਰ ਪਲੋਸਿਆ ਅਤੇ ਕਿਹਾ, ਨਾ ਪੁੱਤ, ਰੋਈਦਾ ਨਹੀਂ ਹੁੰਦਾ, ਤੇਰੀ ਮੰਮੀ ਨੂੰ ਕੁਝ ਨਹੀਂ ਹੋਇਆ, ਛੇਤੀ ਠੀਕ ਹੋ ਜਾਣਾ ਉਹਨੇ, ਉਹ ਤਾਂ ਸੁੱਤੀ ਪਈ ਹੈ। ਫਿਰ ਸਭ ਰੋ ਕਿਉਂ ਰਹੇ ਹਨ? ਕੁਝ ਨਹੀਂ ਰੱਜੀ, ਤੇਰੀ ਮੰਮੀ ਬਿਮਾਰ ਹੈ ਨਾ, ਇਸ ਲਈ। ਫਿਰ ਰੱਜੀ ਦੀ ਮਾਸੀ ਜੀਤੀ ਅਤੇ ਰੱਜੀ ਨੂੰ ਪਿਆਰ ਨਾਲ ਅੰਦਰ ਲੈ ਗਈ। ਜਦੋਂ ਸਰਬਜੀਤ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਤਾਂ ਸੁੱਖੀ ਚੀਕਾਂ ਮਾਰਦੀ ਆਪਣੇ ਡੈਡੀ ਦੇ ਗੱਲ ਲੱਗੀ ਤਾਂ ਰਘਵੀਰ ਵੀ ਫੁੱਟ ਫੁੱਟ ਕੇ ਰੋਇਆ। ਰਘਵੀਰ ਦੇ ਅੰਦਰ ਤਾਂ ਇੱਕ ਤੂਫਾਨ ਉੱਠਿਆ ਹੋਇਆ ਸੀ, ਉਸ ਲਈ ਤਾਂ ਆਪਣੇ ਆਪ ਨੂੰ ਸੰਭਾਲਣਾ ਹੀ ਔਖਾ ਹੋ ਰਿਹਾ ਸੀ। ਉਪਰੋਂ ਤਿੰਨ ਧੀਆਂ ਦੀ ਜ਼ਿੰਮੇਵਾਰੀ, ਉਸਨੂੰ ਸਮਝ ਨਹੀਂ ਆ ਰਹੀ ਸੀ ਕਿ ਨੌਕਰੀ ਦੇ ਨਾਲੋਂ ਇਹਨਾਂ ਬਾਲੜੀਆਂ ਨੂੰ ਕਿਵੇਂ ਪਾਲੇਗਾ। ਉਹ ਆਪਣੇ ਆਪ ਨੂੰ ਇੱਕ ਹਨੇਰੀ ਗੁਫਾ ਵਿੱਚ ਬੰਦ ਮਹਿਸੂਸ ਕਰਦਾ। ਉਸਨੂੰ ਲੱਗਦਾ ਕਿ ਇਹ ਹਨੇਰਾ ਉਸਦੇ ਪਰਿਵਾਰ ਨੂੰ ਨਿਗਲ ਜਾਵੇਗਾ। ਰਘਵੀਰ ਦੇ ਮਾਂ ਪਿਓ ਤਾਂ ਪਹਿਲਾਂ ਹੀ ਇਸ ਸੰਸਾਰ ਤੋਂ ਰੁਖਸਤ ਹੋ ਚੁੱਕੇ ਸਨ। ਉਸਨੂੰ ਕਿਤੇ ਵੀ ਕੋਈ ਆਸ ਦੀ ਕਿਰਨ ਦਿਖਾਈ ਨਾ ਦਿੰਦੀ। ਭੋਗ ਤੱਕ 4-5 ਦਿਨ ਤਾਂ ਘਰ ਵਿੱਚ ਰਿਸ਼ਤੇਦਾਰ ਰਹੇ। ਉਹ ਕੁੜੀਆਂ ਨੂੰ ਵੀ ਕਿਸੇ ਤਰੀਕੇ ਵਰਚਾਉਂਦੇ ਰਹੇ ਅਤੇ ਰਘਵੀਰ ਨੂੰ ਵੀ ਹੌਸਲਾ ਦਿੰਦੇ ਰਹੇ ਅਤੇ ਆਪਸ ਵਿੱਚ ਰਘਵੀਰ ਦਾ ਦੂਜਾ ਵਿਆਹ ਕਰਵਾਉਣ ਦੀਆਂ ਵਿਉਂਤਾਂ ਵੀ ਬਣਾਉਂਦੇ ਰਹੇ। ਸਰਬਜੀਤ ਦੇ ਪੇਕੇ ਭੋਗ ਪੈਣ ਤੋਂ ਬਾਅਦ ਚਲੇ ਗਏ। ਬਸ ਰਘਵੀਰ ਦੇ ਕੁਝ ਨਜ਼ਦੀਕੀ ਰਿਸ਼ਤੇਦਾਰ ਰਹਿ ਗਏ ਜਿਨ੍ਹਾਂ ਨੇ ਅਗਲੇ ਦਿਨ ਜਾਣ ਦਾ ਫੈਸਲਾ ਕੀਤਾ। ਜਾਣ ਤੋਂ ਪਹਿਲਾਂ ਉਹ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਰਘਵੀਰ ਦੇ ਮਾਮੇ ਨੇ ਕਿਹਾ, ਰਘਵੀਰ ਤੈਨੂੰ ਇਕੱਲਾ ਛੱਡ ਕੇ ਜਾਣ ਨੂੰ ਦਿਲ ਤਾਂ ਨਹੀਂ ਕਰਦਾ, ਪਰ ਜਾਏ ਬਿਨਾਂ ਸਰਦਾ ਨਹੀਂ। ਸਾਨੂੰ ਪਤਾ ਹੈ ਕਿ ਤੇਰੇ ਲਈ ਬੜੀ ਮੁਸ਼ਕਿਲ ਹੈ, ਸਾਡੀ ਸਭ ਦੀ ਇਹੋ ਸਲਾਹ ਹੈ ਕਿ 2-4 ਮਹੀਨਿਆਂ ਬਾਅਦ ਸਰਬਜੀਤ ਦਾ ਵਰੀਨਾ ਕਰਕੇ ਤੂੰ ਦੂਜਾ ਵਿਆਹ ਕਰ ਲੈ, ਕੋਈ ਲੋੜਵੰਦ ਕੁੜੀ ਅਸੀਂ ਲੱਭ ਦਿਆਂਗੇ। ਮਾਮਾ ਜੀ, ਇਹ ਤੁਸੀਂ ਕੀ ਕਹਿ ਰਹੇ ਹੋ, ਮੈਂ ਜਿਹਾ ਸੋਚ ਵੀ ਨਹੀਂ ਸਕਦਾ। ਰਘਵੀਰ ਨੇ ਕਿਹਾ, ਵੇਖ ਕਾਕਾ, ਅਜੇ ਤੇਰੀ ਉਮਰ ਹੀ ਕੀ ਹੈ, ਤੂੰ ਆਪਣੇ ਅਤੇ ਆਪਣੀਆਂ ਧੀਆਂ ਬਾਰੇ ਸੋਚ, ਤੇਰਾ ਘਰ ਸੰਭਲ ਜਾਵੇਗਾ ਅਤੇ ਕੁੜੀਆਂ ਨੂੰ ਵੀ ਮਾਂ ਮਿਲ ਜਾਵੇਗੀ। ਮਾਮਾ ਜੀ ਨੇ ਆਪਣੀ ਗੱਲ ਖਤਮ ਕਰਦੇ ਹੋਏ ਕਿਹਾ। ਮਾਮਾ ਜੀ ਦੀ ਗੱਲ ਸੁਣ ਕੇ ਰਘਵੀਰ ਯਾਦਾਂ ਦੇ ਸਮੁੰਦਰ ਵਿੱਚ ਗੋਤੇ ਖਾਣ ਲੱਗਾ। ਸਰਬਜੀਤ ਦੇ ਆਖਰੀ ਵੇਲੇ ਉਹ ਉਸਦਾ ਹੱਥ ਫੜ ਕੇ ਬੈਠਾ ਸੀ ਤਾਂ ਸਰਬਜੀਤ ਨੇ ਤਰਲੇ ਨਾਲ ਕਿਹਾ ਸੀ, ਮੇਰੀਆਂ ਧੀਆਂ ਦਾ ਧਿਆਨ ਰੱਖਿਓ। ਉਸਨੇ ਸੋਚਿਆ, ਕਿਹੜੀ ਔਰਤ ਉਸਦੀਆਂ ਧੀਆਂ ਨੂੰ ਮਾਂ ਬਣ ਕੇ ਪਾਲੇਗੀ। ਉਸਨੇ ਦੂਜਾ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ। ਰਘਵੀਰ ਦੇ ਚਾਚੇ ਨੇ ਕਿਹਾ, ਅਜੇ ਤਾਂ ਤੇਰੀ ਪੂਰੀ ਜ਼ਿੰਦਗੀ ਪਈ ਹੈ, ਪੰਧ ਲੰਮਾ ਵੀ ਹੈ ਅਤੇ ਔਖਾ ਵੀ। ਕੋਈ ਨਹੀਂ ਚਾਚਾ ਜੀ, ਜਿਵੇਂ ਵੀ ਹੋਵੇ ਤੁਰਾਂਗੇ। ਚੱਲ, ਜਦ ਤੱਕ ਕੋਈ ਹੋਰ ਹੱਲ ਨਹੀਂ ਨਿਕਲਦਾ ਤੂੰ ਕੁੜੀਆਂ ਨੂੰ ਨਾਨਕੇ ਭੇਜ ਦੇ, ਉਹਨਾਂ ਦਾ ਵੀ ਤਾਂ ਫਰਜ਼ ਬਣਦਾ ਹੈ, ਤਿੰਨਾਂ ਨੂੰ ਨਹੀਂ ਤਾਂ ਇੱਕ ਦੋ ਨੂੰ ਤਾਂ ਰੱਖ ਹੀ ਸਕਦੇ ਨੇ। ਰਘਵੀਰ ਇਸ ਗੱਲ 'ਤੇ ਵੀ ਨਾ ਮੰਨਿਆ ਅਤੇ ਉਸਨੇ ਕਿਹਾ, ਨਹੀਂ, ਮੈਂ ਆਪਣੀਆਂ ਧੀਆਂ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦਾ। ਰਿਸ਼ਤੇਦਾਰ ਚੁੱਪ ਕਰ ਗਏ। ਉਹਨਾਂ ਨੇ ਸੋਚਿਆ, ਅਜੇ ਤਾਜ਼ੀ ਸੱਟ ਹੈ, ਅਜੇ ਇਹ ਭਾਵੁਕਤਾ ਦੇ ਵਹਿਣਾਂ ਵਿੱਚ ਵਹਿ ਕੇ ਕੋਈ ਫੈਸਲਾ ਨਹੀਂ ਲੈ ਰਿਹਾ, ਜਦੋਂ ਤਲਖ ਹਕੀਕਤਾਂ ਨਾਲ ਸਾਹਮਣਾ ਹੋਇਆ ਤਾਂ ਆਪੇ ਸਮਝ ਆ ਜਾਏਗੀ। ਪਰ ਰਘਵੀਰ ਨੇ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰ ਲਿਆ ਅਤੇ ਉਹ ਆਪਾ ਭੁਲਾ ਕੇ ਧੀਆਂ ਦੀ ਖਾਤਰ ਜੀਣ ਲੱਗਾ। ਸਰਬਜੀਤ ਦੀ ਬਿਮਾਰੀ ਉੱਤੇ ਉਸਦੀ ਸਾਰੀ ਜਮ੍ਹਾਂ ਪੂੰਜੀ ਖਰਚ ਹੋ ਚੁੱਕੀ ਸੀ, ਉੱਤੋਂ ਘਰ ਲਈ ਲਏ ਕਰਜ਼ੇ ਦੀਆਂ ਕਿਸ਼ਤਾਂ ਵੀ ਬਾਕੀ ਸਨ, ਫਿਰ 3 ਬੱਚਿਆਂ ਦੀ ਪੜ੍ਹਾਈ ਦਾ ਖਰਚਾ। ਉਸਦੀ ਇੰਨੀ ਹੈਸੀਅਤ ਨਹੀਂ ਸੀ ਕਿ ਉਹ ਪੂਰੇ ਦਿਨ ਲਈ ਕੋਈ ਨੌਕਰਾਂ ਨਹੀਂ ਰੱਖ ਸਕਦਾ, ਆਖਿਰ ਸੀ ਤਾਂ ਉਹ ਇੱਕ ਸਰਕਾਰੀ ਅਧਿਆਪਕ ਹੀ। ਬਸ ਘਰ ਵਿੱਚ ਸਫਾਈ ਅਤੇ ਭਾਂਡਿਆਂ ਲਈ ਕੰਮ ਵਾਲੀ ਲਾਈ ਹੋਈ ਸੀ, ਉਹ ਦੁਪਹਿਰੇ ਆਪਣਾ ਕੰਮ ਕਰ ਜਾਂਦੀ। ਰਘਵੀਰ ਸਵੇਰੇ 4 ਵਜੇ ਉੱਠਦਾ, ਰੋਟੀ ਸਬਜ਼ੀ ਤਿਆਰ ਕਰਦਾ, ਧੀਆਂ ਨੂੰ ਉਠਾਉਂਦਾ, ਉਹਨਾਂ ਦੇ ਨਹਾਉਣ ਤੋਂ ਬਾਅਦ ਰੱਜੀ ਅਤੇ ਜੀਤੀ ਦੀਆਂ ਗੁੱਤਾਂ ਕਰਦਾ, ਰੋਟੀ ਦੇ ਡੱਬੇ ਤਿਆਰ ਕਰਕੇ ਉਹਨਾਂ ਦੇ ਬਸਤਿਆਂ ਵਿੱਚ ਰੱਖਦਾ ਅਤੇ ਤਿੰਨਾਂ ਨੂੰ ਸਕੂਲ ਛੱਡ ਕੇ ਆਉਂਦਾ। ਦੁਪਹਿਰੇ ਸਕੂਲੋਂ ਉਹਨਾਂ ਨੂੰ ਲੈ ਕੇ ਘਰ ਆਉਂਦਾ, ਘਰ ਆ ਕੇ ਫਿਰ ਰੋਟੀ ਬਣਾ ਕੇ ਉਹਨਾਂ ਨੂੰ ਖਵਾਉਂਦਾ। ਕਈ ਵਾਰ ਤੋਂ ਇੰਨਾ ਥੱਕ ਜਾਂਦਾ ਕਿ ਰੋਟੀ ਖਾਧੇ ਬਿਨਾਂ ਹੀ ਲੰਮਾ ਪੈ ਜਾਂਦਾ। ਸਕੂਲ ਵਿੱਚ ਵੀ ਉਸਨੂੰ ਬੱਚਿਆਂ ਨਾਲ ਪੂਰੀ ਮਿਹਨਤ ਕਰਨੀ ਪੈਂਦੀ। ਰਾਤ ਨੂੰ ਫਿਰ ਉਹੀ ਰੋਟੀ ਪਾਣੀ ਦਾ ਸਿਲਸਿਲਾ, ਬਾਜ਼ਾਰ ਦੇ ਕੰਮ, ਧੀਆਂ ਨੂੰ ਪੜ੍ਹਾਉਣਾ, ਉਹਨਾਂ ਦੀ ਵਰਦੀ ਤਿਆਰ ਕਰਨੀ, ਘਰ ਦੇ ਹੋਰ 100 ਕੰਮ। ਉਹ ਤਾਂ ਧਰਤੀ ਵਾਂਗ ਆਪਣੀ ਹੀ ਧੁਰੀ ਦੁਆਲੇ ਘੁੰਮ ਰਿਹਾ ਸੀ। ਆਪਣੀਆਂ ਸਰੀਰਕ ਅਤੇ ਭਾਵਨਾਤਮਿਕ ਲੋੜਾਂ ਨੂੰ ਤਾਂ ਉਸਨੇ ਕਿਸੇ ਡੂੰਘੀ ਖੱਡ ਵਿੱਚ ਸੁੱਟ ਦਿੱਤਾ ਸੀ। ਉਹ ਧੀਆਂ ਨੂੰ ਤਾਂ ਹੌਸਲਾ ਦੇ ਸਕਦਾ ਸੀ, ਪਰ ਉਸਨੂੰ ਹੌਸਲਾ ਦੇਣ ਵਾਲਾ ਘਰ ਵਿੱਚ ਕੋਈ ਨਹੀਂ ਸੀ। ਬਸ ਉਹ ਸੀ ਅਤੇ ਉਸਦੀ ਇਕੱਲਤਾ, ਜੋ ਉਸਨੂੰ ਰਾਤਾਂ ਨੂੰ ਸੌਣ ਨਾ ਦਿੰਦੀ। ਰਾਤਾਂ ਉਸਨੂੰ ਡੈਣਾਂ ਵਰਗੀਆਂ ਲੱਗਦੀਆਂ। ਜੀਤੀ ਤਾਂ ਹੁਣ ਸਮਝਣ ਲੱਗ ਪਈ ਸੀ, ਪਰ ਜਦੋਂ ਰੱਜੀ ਮਾਂ ਬਾਰੇ ਪ੍ਰਸ਼ਨ ਕਰਦੀ ਤਾਂ ਉਹ ਬਹੁਤ ਦੁਖੀ ਹੁੰਦਾ। ਉਹ ਮਨ ਹੀ ਮਨ ਸਰਬਜੀਤ ਨਾਲ ਗਿਲਾ ਕਰਦਾ ਕਿ ਉਹ ਉਸਨੂੰ ਇਕੱਲਾ ਛੱਡ ਕੇ ਕਿਉਂ ਚਲੀ ਗਈ। ਸੁੱਖੀ ਤੋਂ ਡੈਡੀ ਦੀ ਹਾਲਤ ਵੇਖੀ ਨਾ ਜਾਂਦੀ ਤਾਂ ਉਹ ਉਸਦੇ ਗੱਲ ਲੱਗ ਜਾਂਦੀ ਅਤੇ ਫਿਰ ਦੋਵੇਂ ਪਿਓ ਧੀ ਰੋਣ ਲੱਗ ਜਾਂਦੇ। ਉਹ ਰਘਵੀਰ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੀ, ਆਪਣਾ ਸਿਰ ਆਪੇ ਵਾਹ ਲੈਂਦੀ, ਭੈਣਾਂ ਨੂੰ ਰੋਟੀ ਖਵਾ ਦਿੰਦੀ, ਕੱਪੜੇ ਸੰਭਾਲ ਦਿੰਦੀ, ਕਈ ਵਾਰ ਤਾਂ ਟੇਢੇ ਮੇਢੇ ਫੁਲਕੇ ਵੀ ਲਾ ਲੈਂਦੀ। ਆਖਿਰ ਸੀ ਤਾਂ ਉਹ ਬਾਲੜੀ ਹੀ। ਬਹੁਤ ਸਾਰੇ ਇਹੋ ਜਿਹੇ ਕੰਮ ਹੁੰਦੇ ਹਨ ਜਿਨ੍ਹਾਂ ਲਈ ਕੁੜੀਆਂ ਨੂੰ ਮਾਂ ਦੀ ਲੋੜ ਹੁੰਦੀ ਹੈ।

ਉਦੋਂ ਆਪਣੇ ਆਪ ਨੂੰ ਬੇਵੱਸ ਮਹਿਸੂਸ ਕਰਦਾ। ਕਈ ਵਾਰ ਤਾਂ ਕੁੜੀਆਂ ਦੀ ਮਾਸੀ ਗੁਰਮੀਤ ਘਰ ਆ ਕੇ ਉਹਨਾਂ ਨੂੰ ਸਮਝਾਉਂਦੀ। ਸਕੂਲ ਵਿੱਚ ਰਘਵੀਰ ਆਪਣੇ ਕੁਝ ਸਾਥੀਆਂ ਨਾਲ ਦਿਲ ਦਾ ਭਾਰ ਹੌਲਾ ਕਰਦਾ। ਉਹ ਉਸਦਾ ਦੁੱਖ ਸਮਝਦੇ, ਉਸਨੂੰ ਹੌਸਲਾ ਦਿੰਦੇ ਅਤੇ ਅਕਸਰ ਦੁਬਾਰਾ ਵਿਆਹ ਬਾਰੇ ਸੋਚਣ ਲਈ ਕਹਿੰਦੇ। ਪਰ ਰਘਵੀਰ ਨੇ ਤਾਂ ਆਪਣੀਆਂ ਧੀਆਂ ਦੇ ਕਾਰਨ ਕਦੇ ਹਾਮੀ ਨਾ ਭਰੀ। ਸਮਾਂ ਆਪਣੀ ਤੋਰ ਤੁਰਦਾ ਗਿਆ, ਧੀਆਂ ਵੱਡੀਆਂ ਹੋ ਗਈਆਂ ਸਨ, ਹੌਲੀ ਹੌਲੀ ਉਹਨਾਂ ਨੇ ਘਰ ਦੇ ਕੰਮ ਸੰਭਾਲ ਲਏ ਸਨ। ਉਹ ਸਵੇਰੇ ਉੱਠਦੀਆਂ ਅਤੇ ਮਿਲ ਕੇ ਰੋਟੀ ਤਿਆਰ ਕਰ ਲੈਂਦੀਆਂ। ਉਹ ਆਪਣੇ ਡੈਡੀ ਦੀ ਕੁਰਬਾਨੀ ਨੂੰ ਸਮਝਦੀਆਂ ਸਨ ਅਤੇ ਉਸਨੂੰ ਖੁਸ਼ ਵੇਖਣਾ ਚਾਹੁੰਦੀਆਂ ਸਨ। ਸੁੱਖੀ ਤਾਂ ਹੁਣ ਕਾਲਜ ਵਿੱਚ ਪਹੁੰਚ ਗਈ ਸੀ। ਪਿਛਲੇ 6 ਕੁ ਮਹੀਨਿਆਂ ਤੋਂ ਰਘਵੀਰ ਦੇ ਸਕੂਲ ਵਿੱਚ ਇੱਕ ਰਣਜੀਤ ਨਾਂ ਦੀ ਅਧਿਆਪਕ ਬਦਲੀ ਕਰਵਾ ਕੇ ਆਈ ਸੀ। ਕੁਝ ਦਿਨ ਤਾਂ ਉਹਨਾਂ ਵਿੱਚ ਸਤਿ ਸ੍ਰੀ ਅਕਾਲ ਤੋਂ ਵੱਧ ਕੋਈ ਗੱਲ ਨਾ ਹੋਈ, ਪਰ ਹੌਲੀ ਹੌਲੀ ਉਹ ਇੱਕ ਦੂਜੇ ਨਾਲ ਗੱਲ ਕਰਨ ਲੱਗੇ ਅਤੇ ਉਹਨਾਂ ਵਿੱਚ ਚੰਗੀ ਦੋਸਤੀ ਹੋ ਗਈ। ਇੱਕ ਖਾਲੀ ਪੀਰੀਅਡ ਵਿੱਚ ਘਰ ਪਰਿਵਾਰ ਬਾਰੇ ਗੱਲਬਾਤ ਕਰਦਿਆਂ ਰਘਵੀਰ ਨੂੰ ਪਤਾ ਚੱਲਿਆ ਕਿ ਰਣਜੀਤ ਵੀ ਉਸੇ ਵਾਂਗ ਹੀ ਦੁੱਖਾਂ ਦੀ ਬੇੜੀ ਵਿੱਚ ਸਵਾਰ ਹੈ। ਬੱਚਾ ਨਾ ਹੋਣ ਕਾਰਨ ਉਸਦੇ ਪਤੀ ਨੇ ਉਸਨੂੰ ਤਲਾਕ ਦੇ ਦਿੱਤਾ ਸੀ ਅਤੇ ਉਹ ਆਪਣੇ ਪੇਕੇ ਘਰ ਰਹਿ ਰਹੀ ਸੀ। ਭਾਵੇਂ ਉਹ ਨੌਕਰੀ ਕਰਦੀ ਸੀ, ਪਰ ਭਰਾ ਭਰਜਾਈ ਨੂੰ ਲੱਗਦਾ ਸੀ ਕਿ ਕੱਲ੍ਹ ਨੂੰ ਉਹ ਘਰ ਵਿੱਚ ਆਪਣਾ ਹਿੱਸਾ ਮੰਗੇਗੀ, ਇਸ ਲਈ ਉਹ ਉਸਦਾ ਘਰ ਵਿੱਚ ਰਹਿਣਾ ਪਸੰਦ ਨਾ ਕਰਦੇ। ਭਰਾ ਭਰਜਾਈ ਦੀਆਂ ਚੁਭਵੀਆਂ ਗੱਲਾਂ ਤੀਰ ਵਾਂਗ ਉਸਦੇ ਦਿਲ 'ਤੇ ਲੱਗਦੀਆਂ। ਉਹ ਅਕਸਰ ਆਪਣਾ ਦੁੱਖ ਰਘਵੀਰ ਨਾਲ ਸਾਂਝਾ ਕਰਦੀ। ਰਘਵੀਰ ਵੀ ਉਸ ਨਾਲ ਆਪਣਾ ਦਿਲ ਫੋਲ ਲੈਂਦਾ। ਰਣਜੀਤ ਕਈ ਵਾਰ ਉਸਦੇ ਘਰ ਵੀ ਉਸਦੀਆਂ ਧੀਆਂ ਨੂੰ ਮਿਲਣ ਆਉਂਦੀ। ਤਿੰਨਾਂ ਭੈਣਾਂ ਨੂੰ ਉਸਦਾ ਸੁਭਾਅ ਬੜਾ ਚੰਗਾ ਲੱਗਦਾ। ਉਹ ਉਸ ਨਾਲ ਕਾਫ਼ੀ ਘੁਲ ਮਿਲ ਗਈਆਂ ਸਨ। ਉਹਨਾਂ ਦੀ ਨੇੜਤਾ ਵੇਖ ਕੇ ਰਘਵੀਰ ਦੇ ਦੋਸਤਾਂ ਨੇ ਉਸਨੂੰ ਘਰ ਵਸਾ ਲੈਣ ਦੀ ਸਲਾਹ ਦਿੱਤੀ, ਪਰ ਰਘਵੀਰ ਨੇ ਹਮੇਸ਼ਾ ਦੀ ਤਰ੍ਹਾਂ ਨਾਂਹ ਕਰ ਦਿੱਤੀ। ਰਣਜੀਤ ਨੇ ਵੀ ਕਦੇ ਖੁੱਲ੍ਹ ਕੇ ਗੱਲ ਨਾ ਕੀਤੀ। ਰਘਵੀਰ ਦੇ ਮਨ੍ਹਾ ਕਰਨ 'ਤੇ ਦੋਸਤਾਂ ਨੇ ਵੀ ਉਸ ਨਾਲ ਗੱਲ ਕਰਨਾ ਮੁਨਾਸਿਬ ਨਾ ਸਮਝਿਆ। ਵੈਸੇ ਵੀ ਰਘਵੀਰ ਨੂੰ ਲੱਗਦਾ ਸੀ ਔਖਾ ਵੇਲਾ ਤਾਂ ਲੰਘ ਗਿਆ, ਹੁਣ ਕੁੜੀਆਂ ਵੱਡੀਆਂ ਹੋ ਗਈਆਂ ਹਨ, ਪੜ੍ਹ ਲਿਖ ਗਈਆਂ ਹਨ ਅਤੇ ਘਰ ਵੀ ਸੰਭਾਲ ਰਹੀਆਂ ਹਨ, ਹੁਣ ਉਸਨੂੰ ਵਿਆਹ ਦੀ ਕੀ ਲੋੜ ਹੈ। ਸੁੱਖੀ ਨੇ MA ਪਾਸ ਕੀਤੀ ਤਾਂ ਰਘਵੀਰ ਨੇ ਇੱਕ ਸਰਦੇ ਪੁਰਸ਼ ਦੇ ਘਰ ਉਸਦਾ ਵਿਆਹ ਕਰ ਦਿੱਤਾ। ਸੁੱਖੀ ਆਪਣੇ ਘਰ ਖੁਸ਼ ਸੀ, ਉਸਦਾ ਘਰ ਵਾਲਾ ਉਸਦੇ ਪਿਤਾ ਦੀ ਬੜੀ ਇੱਜ਼ਤ ਕਰਦਾ ਸੀ। 3-4 ਸਾਲਾਂ ਬਾਅਦ ਹੀ ਉਸਨੇ ਆਪਣੀਆਂ ਦੋਵੇਂ ਸਾਲੀਆਂ ਦਾ ਰਿਸ਼ਤਾ ਕੈਨੇਡਾ ਰਹਿੰਦੇ ਆਪਣੇ ਚਾਚੇ ਦੇ ਮੁੰਡਿਆਂ ਨਾਲ ਕਰਵਾ ਦਿੱਤਾ। ਵਿਆਹ ਪਿੱਛੋਂ ਜੀਤੀ ਅਤੇ ਰੱਜੀ ਕੈਨੇਡਾ ਚਲੀਆਂ ਗਈਆਂ। ਹੁਣ ਰਘਵੀਰ ਇਕੱਲਾ ਰਹਿ ਗਿਆ, ਘਰ ਉਸਨੂੰ ਖਾਣ ਨੂੰ ਪੈਂਦਾ, ਇਕੱਲੇ ਰੋਟੀ ਖਾਣ ਨੂੰ ਉਸਦਾ ਦਿਲ ਨਾ ਕਰਦਾ। ਉਸਨੂੰ ਲੱਗਦਾ ਕਿ ਉਸਦਾ ਜੀਵਨ ਵੀ ਮੈਦਾਨ ਵਿੱਚ ਲੱਗੇ ਉਸ ਬੋਹੜ ਵਾਂਗ ਹੈ ਜਿਸ ਨੇ ਸਾਰੀ ਉਮਰ ਸਭ ਨੂੰ ਛਾਂ ਦਿੱਤੀ, ਪਰ ਉਹ ਅੱਜ ਇਕੱਲੇਪਨ ਦਾ ਸੰਤਾਪ ਹੰਢਾ ਰਿਹਾ ਹੈ। ਰਘਵੀਰ ਨੂੰ ਵੀ ਆਪਣੀ ਇਕੱਲਤਾ ਵੱਢ ਵੱਢ ਖਾਂਦੀ ਉਹ ਬਿਮਾਰ ਰਹਿਣ ਲੱਗ ਪਿਆ। ਜੀਤੀ ਅਤੇ ਰੱਜੀ ਫੋਨ ਕਰਦੀਆਂ ਤਾਂ ਰਘਵੀਰ ਉਹਨਾਂ ਨੂੰ ਕੁਝ ਨਾ ਦੱਸਦਾ। ਸੁੱਖੀ ਪਤਾ ਲੈਣ ਆਉਂਦੀ ਤਾਂ ਪਿਤਾ ਦੀ ਹਾਲਤ ਵੇਖ ਕੇ ਡਾਢੀ ਦੁਖੀ ਹੁੰਦੀ। ਸੁੱਖੀ ਨੇ ਡੈਡੀ ਨੂੰ ਬਥੇਰਾ ਆਪਣੇ ਨਾਲ ਚੱਲਣ ਲਈ ਕਿਹਾ, ਪਰ ਰਘਵੀਰ ਨੇ ਆਪਣੀ ਨੌਕਰੀ ਦਾ ਹਵਾਲਾ ਦੇ ਕੇ ਧੀ ਦੇ ਘਰ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਹਾਰ ਕੇ ਸੁੱਖੀ ਨੇ ਇੱਕ ਦਿਨ ਮਾਸੀ ਨਾਲ ਗੱਲ ਕੀਤੀ। ਅਗਲੇ ਦਿਨ ਮਾਸੀ ਘਰ ਆਈ ਅਤੇ ਰਘਵੀਰ ਨੂੰ ਕਹਿਣ ਲੱਗੀ, ਕੀ ਗੱਲ ਰਘਵੀਰ, ਆਪਣਾ ਕੀ ਹਾਲ ਬਣਾ ਰੱਖਿਆ ਹੈ, ਕਿਉਂ ਇਕੱਲਾ ਪਿਆ ਰਹਿਣਾ, ਅਸੀਂ ਹੈਗੇ ਹਾਂ ਨਾ, ਕੱਲ੍ਹ ਤੋਂ ਤੂੰ ਸਕੂਲ ਤੋਂ ਸਿੱਧਾ ਸਾਡੇ ਵੱਲ ਆਉਣਾ ਹੈ ਅਤੇ ਉੱਥੇ ਹੀ ਰੋਟੀ ਖਾਣੀ ਹੈ। ਰਘਵੀਰ ਕੁਝ ਉੱਤਰ ਦਿੰਦਾ, ਉਸ ਤੋਂ ਪਹਿਲਾਂ ਹੀ ਸੁੱਖੀ ਬੋਲ ਪਈ, ਡੈਡੀ ਮਾਸੀ ਠੀਕ ਹੀ ਤਾਂ ਕਹਿੰਦੀ ਹੈ, ਜੇ ਮੈਂ ਇਸੇ ਸ਼ਹਿਰ ਵਿੱਚ ਹੁੰਦੀ ਤਾਂ ਤੁਹਾਨੂੰ ਕਦੇ ਇਕੱਲਾ ਨਾ ਛੱਡਦੀ। ਤੁਸੀਂ ਨੌਕਰੀ ਵੀ ਨਹੀਂ ਛੱਡਣਾ ਚਾਹੁੰਦੇ, ਜੀਤੀ ਅਤੇ ਰੱਜੀ ਦੂਰ ਬੈਠੀਆਂ ਹਨ, ਸਾਨੂੰ ਸਭ ਨੂੰ ਤੁਹਾਡੀ ਚਿੰਤਾ ਲੱਗੀ ਰਹਿੰਦੀ ਹੈ, ਮਾਸੀ ਦਾ ਘਰ ਨੇੜੇ ਹੈ, ਤੁਸੀਂ ਦੁਪਹਿਰੇ ਰਾਤੀ ਉੱਧਰ ਚਲੇ ਜਾਇਆ ਕਰੋ, ਬੱਚਿਆਂ ਨਾਲ ਗੱਲਬਾਤ ਕਰੋਗੇ ਤਾਂ ਤੁਹਾਡਾ ਦਿਲ ਵੀ ਪਰਖ ਜਾਏਗਾ ਅਤੇ ਇਕੱਠੇ ਬੈਠ ਕੇ ਰੋਟੀ ਵੀ ਖਾ ਲਓਗੇ, ਬਣਦਾ ਖਰਚ ਮਾਸੀ ਨੂੰ ਦੇ ਦਿਆ ਕਰਨਾ। ਆਪਣੀ ਸਾਲੀ ਅਤੇ ਧੀ ਦੀ ਜਿੱਦ ਕਾਰਨ ਰਘਵੀਰ ਮਨਾ ਨਾ ਕਰ ਸਕਿਆ। ਕੁਝ ਦਿਨ ਤਾਂ ਸਭ ਠੀਕ ਰਿਹਾ, ਸਾਂਢੂ ਅਤੇ ਉਸਦੇ ਬੱਚੇ ਉਸ ਨਾਲ ਹੱਸਦੇ ਖੇਡਦੇ ਉਸਦੀ ਇੱਜ਼ਤ ਕਰਦੇ ਰਹੇ, ਪਰ ਹੌਲੀ ਹੌਲੀ ਉਹਨਾਂ ਦਾ ਵਤੀਰਾ ਬਦਲਣ ਲੱਗਾ, ਉਹ ਉਸ ਤੋਂ ਖਿਜਣ ਲੱਗੇ। ਇੱਕ ਦਿਨ ਮਾਸੀ ਦੇ ਮੁੰਡੇ ਨੇ ਕਿਹਾ, ਮੰਮੀ ਮਾਸੜ ਰੋਜ਼ 2-2 ਵਾਰ ਘਰ ਆਵੜਦਾ ਹੈ, ਸਾਡੀ ਕੋਈ ਪ੍ਰਾਈਵੇਸੀ ਹੈ ਕਿ ਨਹੀਂ। ਗੁਰਮੀਤ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਘਰ ਵਿੱਚ ਕਲੇਸ਼ ਪੈ ਗਿਆ। ਉੱਤੋਂ ਉਸਦੇ ਘਰ ਵਾਲੇ ਨੇ ਹੋਰ ਤੀਰ ਛੱਡ ਦਿੱਤਾ, ਨਹੀਂ ਤੈਨੂੰ ਉਸਦੀ ਬੜੀ ਫਿਕਰ ਹੈ, ਰੋਜ਼ ਉਸਨੂੰ ਬੁਲਾ ਲੈਂਦੀ ਹੈ, ਸਾਰਾ ਮੁਹੱਲਾ ਗੱਲਾਂ ਕਰਦਾ ਹੈ। ਗੁਰਮੀਤ ਨੇ ਗੱਲ ਨੂੰ ਵਧਾਉਣਾ ਠੀਕ ਨਾ ਸਮਝਿਆ, ਉਸਨੇ ਸੁੱਖੀ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ। ਸੁੱਖੀ ਰਾਹੀਂ ਜਦੋਂ ਗੱਲ ਰਘਵੀਰ ਤੱਕ ਪਹੁੰਚੀ ਤਾਂ ਰਘਵੀਰ ਨੂੰ ਕੋਈ ਹੈਰਾਨੀ ਨਾ ਹੋਈ, ਉਹ ਗੁਰਮੀਤ ਦੇ ਪਰਿਵਾਰ ਦੇ ਬਦਲਦੇ ਵਤੀਰੇ ਤੋਂ ਬਹੁਤ ਕੁਝ ਪਹਿਲਾਂ ਹੀ ਸਮਝ ਚੁੱਕਿਆ ਸੀ। ਉਹ ਬਹੁਤ ਦੁਖੀ ਹੋਇਆ, ਉਸਨੇ ਫੈਸਲਾ ਕੀਤਾ ਕਿ ਉਹ ਸਕੂਲ ਤੋਂ ਬਾਅਦ ਬਿਰਧ ਆਸ਼ਰਮ ਚਲਿਆ ਜਾਇਆ ਕਰੇਗਾ, ਸੇਵਾ ਮੁਕਤੀ ਤੋਂ ਬਾਅਦ ਉਹ ਪੱਕੇ ਤੌਰ 'ਤੇ ਉੱਥੇ ਚਲਾ ਜਾਵੇਗਾ। ਉਹ ਉੱਥੋਂ ਦੇ ਖਰਚ ਅਤੇ ਸ਼ਰਤਾਂ ਬਾਰੇ ਪਹਿਲਾਂ ਹੀ ਪਤਾ ਕਰ ਚੁੱਕਿਆ ਸੀ। ਜਦੋਂ ਸੁੱਖੀ ਨੂੰ ਇਹ ਗੱਲ ਪਤਾ

0: ਲੱਗੀ ਤਾਂ ਉਹ ਫੁੱਟ ਫੁੱਟ ਕੇ ਰੋਈ, ਡੈਡੀ ਤੁਸੀਂ ਆਪਣੀ ਸਾਰੀ ਜ਼ਿੰਦਗੀ ਸਾਡੇ ਪਿੱਛੇ ਕੁਰਬਾਨ ਕਰ ਦਿੱਤੀ, ਹੁਣ ਜਦੋਂ ਤੁਹਾਨੂੰ ਸਾਡੀ ਲੋੜ ਹੈ ਤਾਂ ਅਸੀਂ ਤੁਹਾਨੂੰ ਇਕੱਲਿਆਂ ਨਹੀਂ ਛੱਡ ਸਕਦੇ, ਤੁਹਾਡੀ ਥੋੜ੍ਹੀ ਜਿਹੀ ਨੌਕਰੀ ਰਹਿ ਗਈ ਹੈ, ਤੁਸੀਂ VRS ਲੈ ਲਓ ਅਤੇ ਮੇਰੇ ਨਾਲ ਆ ਕੇ ਰਹੋ, ਮੈਂ ਧੀ ਦੇ ਘਰ ਨਹੀਂ ਰਹਿ ਸਕਦਾ, ਫਿਰ ਤੇਰਾ ਆਪਣਾ ਪਰਿਵਾਰ ਵੀ ਹੈ ਨਾ, ਰਘਬੀਰ ਨੇ ਕਿਹਾ। ਸੁੱਖੀ ਨੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸਨੂੰ ਮਨਾ ਨਾ ਸਕੀ, ਤਬੀਅਤ ਠੀਕ ਨਾ ਹੋਣ ਕਰਕੇ ਰਘਬੀਰ 2 ਦਿਨ ਸਕੂਲ ਨਾ ਗਿਆ, ਸੁੱਖੀ ਵੀ ਕੁਝ ਦਿਨ ਉਸ ਕੋਲ ਹੀ ਰਹੀ। 3ਜੇ ਦਿਨ ਰਣਜੀਤ ਮੈਡਮ ਉਸ ਦਾ ਪਤਾ ਲੈਣ ਲਈ ਘਰ ਆ ਗਈ, ਸਾਰੀ ਗੱਲ ਪਤਾ ਲੱਗਣ ਉੱਤੇ ਉਹ ਵੀ ਉਦਾਸ ਹੋ ਗਈ, ਉਹ ਗੰਭੀਰ ਹੋ ਕੇ ਬੋਲੀ, ਸੁੱਖੀ ਤੇਰੇ ਡੈਡੀ ਨੂੰ ਸਮਾਂ ਰਹਿੰਦੇ ਦੁਬਾਰਾ ਘਰ ਵਸਾ ਲੈਣਾ ਚਾਹੀਦਾ ਸੀ। ਹਾਂ ਆਂਟੀ, ਪਰ ਇੱਕ ਗੱਲ ਦੱਸੋ, ਤੁਸੀਂ ਕਿਉਂ ਨਹੀਂ ਆਪਣੇ ਬਾਰੇ ਅਜਿਹਾ ਸੋਚਿਆ, ਸੁੱਖੀ ਨੇ ਪੁੱਛਿਆ। ਸੁੱਖੀ, ਮੈਂ ਤਾਂ ਚਾਹੁੰਦੀ ਸੀ ਪਰ ਰਘਬੀਰ ਨੇ ਕਦੀ ਕੋਈ ਦਿਲਚਸਪੀ ਨਹੀਂ ਵਿਖਾਈ, ਰਣਜੀਤ ਨੇ ਉੱਤਰ ਦਿੱਤਾ। ਰਣਜੀਤ ਆਂਟੀ ਦੀ ਗੱਲ ਸੁਣ ਕੇ ਸੁੱਖੀ ਸੋਚੀ ਪੈ ਗਈ, ਉਹ ਅੰਦਰ ਗਈ, ਉਸਨੇ ਜੀਤੀ ਅਤੇ ਰਜੀ ਨੂੰ ਫੋਨ ਕੀਤਾ, 3ੇ ਭੈਣਾਂ ਨੇ ਸਲਾਹ ਕੀਤੀ ਅਤੇ ਇੱਕ ਫੈਸਲਾ ਕੀਤਾ। ਉਹ ਬਾਹਰ ਆਈ ਅਤੇ ਉਸਨੇ ਰਣਜੀਤ ਆਂਟੀ ਤੋਂ ਪੁੱਛਿਆ, ਕੀ ਤੁਸੀਂ ਅੱਜ ਵੀ ਸਾਡੇ ਪਰਿਵਾਰ ਦਾ ਹਿੱਸਾ ਬਣਨ ਨੂੰ ਤਿਆਰ ਹੋ? ਰਣਜੀਤ ਨੇ ਹੈਰਾਨੀ ਨਾਲ ਕਿਹਾ, ਕੀ ਕਹਿ ਰਹੀ ਹੈ ਸੁੱਖੀ ਇਸ ਉਮਰ ਵਿੱਚ? ਰਘਬੀਰ ਨੇ ਕਿਹਾ, ਸੁੱਖੀ ਕੀ ਹੋ ਗਿਆ ਤੈਨੂੰ, ਲੋਕ ਕੀ ਕਹਿਣਗੇ? ਡੈਡੀ, ਜਦੋਂ ਤੁਸੀਂ ਆਪਣੀਆਂ ਸੁੰਨੀਆਂ ਰਾਤਾਂ ਵਿੱਚ ਰੋਂਦੇ ਸੀ ਤਾਂ ਕਿਹੜੇ ਲੋਕ ਤੁਹਾਨੂੰ ਚੁੱਪ ਕਰਾਉਣ ਆਉਂਦੇ ਸੀ? ਕੀ ਕਦੀ ਕਿਸੇ ਨੇ ਆ ਕੇ ਤੁਹਾਡਾ ਹੱਥ ਫੜਿਆ? ਪਰ ਸੁੱਖੀ, ਹੁਣ ਬਹੁਤ ਦੇਰ ਹੋ ਚੁੱਕੀ ਹੈ। ਨਹੀਂ ਡੈਡੀ, ਅਜੇ ਦੇਰ ਨਹੀਂ ਹੋਈ, ਤੁਸੀਂ ਆਪਣੀ ਜਵਾਨੀ ਰੋਂਦਿਆਂ ਕੱਢ ਲਈ, ਬੁਢਾਪੇ ਵਿੱਚ ਸਾਥੀ ਦੀ ਲੋੜ ਹੋਰ ਵੀ ਜ਼ਿਆਦਾ ਹੁੰਦੀ ਹੈ, ਫਿਰ ਰਣਜੀਤ ਆਂਟੀ ਤੋਂ ਵਧੀਆ ਜੀਵਨ ਸਾਥਣ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦੀ। ਮੈਂ ਜੀਤੀ ਅਤੇ ਰਜੀ ਨਾਲ ਵੀ ਗੱਲ ਕਰ ਲਈ ਹੈ, ਅਗਲੇ ਹਫ਼ਤੇ ਉਹ ਦੋਵੇਂ ਵੀ ਤੁਹਾਡੀ ਖੁਸ਼ੀ ਵਿੱਚ ਸ਼ਾਮਿਲ ਹੋਣ ਆ ਰਹੀਆਂ ਹਨ। ਡੈਡੀ, ਸਿਰਫ ਮਾਪਿਆਂ ਦਾ ਫਰਜ਼ ਹੀ ਨਹੀਂ ਹੁੰਦਾ ਕਿ ਉਹ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀਆਂ ਖੁਸ਼ੀਆਂ ਤਿਆਗ ਦੇਣ, ਬੱਚਿਆਂ ਦਾ ਵੀ ਫਰਜ਼ ਹੁੰਦਾ ਕਿ ਉਹ ਮਾਂ ਬਾਪ ਪ੍ਰਤੀ ਆਪਣੇ ਫਰਜ਼ ਵੀ ਨਿਭਾਉਣ। ਸੁੱਖੀ ਦੀਆਂ ਗੱਲਾਂ ਸੁਣ ਕੇ ਰਣਜੀਤ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ, ਪਰ ਰਘਬੀਰ ਅਜੇ ਵੀ ਦੁਚਿੱਤੀ ਵਿੱਚ ਸੀ, ਉਹ ਕੁਝ ਕਹਿਣਾ ਚਾਹੁੰਦਾ ਸੀ ਪਰ ਸੁੱਖੀ ਨੇ ਕਿਹਾ, ਡੈਡੀ ਪਲੀਜ਼ ਕੁਛ ਨਾ ਕਹਿਣਾ, ਖੁਸ਼ੀਆਂ ਉੱਤੇ ਤੁਹਾਡਾ ਵੀ ਹੱਕ ਹੈ, ਖੁਸ਼ੀ ਲਈ ਕੋਈ ਉਮਰ ਨਹੀਂ ਹੁੰਦੀ ਡੈਡੀ, ਅਜੇ ਦੇਰ ਨਹੀਂ ਹੋਈ।
1: ਅਜੇ ਦੇਰ ਨਹੀਂ ਹੋਈ, ਹੁਣੇ ਅਸੀਂ ਇਹ ਕਹਾਣੀ ਸੁਣ ਰਹੇ ਸੀ ਬਲਵਿੰਦਰ ਕੌਰ ਖੁਰਾਨਾ ਤੋਂ। ਆਓ ਹੁਣ ਤੁਹਾਨੂੰ ਸੁਣਵਾਉਂਦੇ ਹਾਂ ਪੰਜਾਬੀ ਫਿਲਮ ਸੰਗੀਤ। ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਫਿਲਮ ਭੰਗੜਾ ਤੋਂ ਮੁਹੰਮਦ ਰਫੀ ਦਾ ਗਾਇਆ ਹੋਇਆ ਗੀਤ, ਜਿਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੰਸ ਰਾਜ ਬਹਿਲ ਨੇ। ਚਿੱਟੇ ਦੰਦ ਹੱਸਣੋਂ ਨਹੀਂ ਰਹਿੰਦੇ ਤੇ ਲੋਕੀ ਭੈੜੇ ਸ਼ੱਕ ਕਰਦੇ।

ਸਨ ਮੁਹੰਮਦ ਰਫੀ, ਫਿਲਮ ਦਾ ਨਾਂ ਸੀ ਭੰਗੜਾ। ਹੁਣ ਪੇਸ਼ ਹੈ ਫਿਲਮ ਜੀਜਾ ਜੀ ਤੋਂ ਗੀਤ, ਜਿਸ ਨੂੰ ਗਾਇਆ ਹੈ ਆਸ਼ਾ ਭੋਸਲੇ ਨੇ, ਸੰਗੀਤ ਸਪਨ ਜਗਮੋਹਨ ਦਾ। ਮੈਂ ਤਾਂ ਝੱਲੀ ਆਂ ਪਿੰਡ ਸਾਰਾ ਤੇ ਮੈਂ ਕੱਲੀ ਆਂ, ਆਓ ਸੁਣਦੇ ਹਾਂ ਇਹ ਗੀਤ।

ਇਹ ਸਨ ਆਸ਼ਾ ਭੋਸਲੇ, ਫਿਲਮ ਦਾ ਨਾਂ ਸੀ ਜੀਜਾ ਜੀ। ਮੈਂ ਰੋਵਾਂ ਤਰਲੇ ਪਾਵਾਂ, ਆਓ ਸੁਣਦੇ ਹਾਂ ਇਹ ਗੀਤ ਫਿਲਮ ਸ਼ਹੀਦੇ ਮੁਹੱਬਤ 'ਚੋਂ, ਗੁਰਦਾਸ ਮਾਨ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਵਿੱਚ। ਸ਼ਬਦ ਰਚਨਾ ਗੁਰਦਾਸ ਮਾਨ ਦੀ ਏ ਅਤੇ ਸੰਗੀਤ ਅਮਨ ਹਾਇਰ ਦਾ।

ਇਹ ਗੀਤ ਅਸੀਂ ਸੁਣਿਆ ਗੁਰਦਾਸ ਮਾਨ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਵਿੱਚ। ਫਿਲਮ ਦਾ ਨਾਂ ਸੀ ਸ਼ਹੀਦੇ ਮੁਹੱਬਤ। ਇਸ ਦੇ ਨਾਲ ਹੀ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਦਾ ਸਮਾਂ ਹੁਣ ਖਤਮ ਹੁੰਦਾ ਹੈ। ਹੁਣ ਰਵਿੰਦਰ ਨੂੰ ਇਜਾਜ਼ਤ ਦਿਓ।

ਮੌਕੇ ਤੇ ਕੇਂਦਰੀ ਮੰਤਰੀ ਜੋਤਿਰਾਦਿੱਤਯ ਐਮ ਸਿੰਧੀਆ ਤੇ ਬ੍ਰਾਜ਼ੀਲ ਦੇ ਸੰਚਾਰ ਮੰਤਰੀ ਸ਼੍ਰੀ ਫਰੈਡਰਿਕੋ ਡੀ ਸਿਕੀਰਾ ਫਿਲੋ ਨੇ ਸਮਝੌਤੇ ਤੇ ਦਸਖਤ ਕੀਤੇ। ਕੇਂਦਰੀ ਮੰਤਰੀ ਸਿੰਧੀਆ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਹ ਸਮਝੌਤਾ ਆਲਮੀ ਸੰਪਰਕ, ਸਾਈਬਰ ਸੁਰੱਖਿਆ, ਡਿਜੀਟਲ ਜਨਤਕ ਬੁਨਿਆਦੀ ਢਾਂਚੇ, ਉਭਰ ਰਹੀਆਂ ਤਕਨਾਲੋਜੀਆਂ, ਸਮਰਥਨ ਨਿਰਮਾਣ ਅਤੇ ਵਧੀਆ ਢੰਗ ਤਰੀਕਿਆਂ ਦੇ ਵਟਾਂਦਰੇ ਤੇ ਦਵੱਲੇ ਸਹਿਯੋਗ ਨੂੰ ਡੂੰਘਾ ਕਰੇਗਾ। ਉਨੂਾ ਨੇ ਸਮਝੌਤੇ ਨੂੰ ਇਕ ਸੁਰੱਖਿਅਤ ਅਤੇ ਸਮਾਵੇਸ਼ੀ ਡਿਜੀਟਲ ਭਵਿੱਖ ਲਈ ਭਾਰਤ ਬ੍ਰਾਜ਼ੀਲ ਸਹਿਯੋਗ ਨੂੰ ਮਜ਼ਬੂਤ ਕਰਨ ਵਿਚ ਇਕ ਠੋਸ ਕਦਮ ਕਿਹਾ। ਇਹ ਸਮਝੌਤਾ ਦੂਰ ਸੰਚਾਰ, ਡਿਜੀਟਲ ਬੁਨਿਆਦੀ ਢਾਂਚੇ ਅਤੇ ਉਭਰ ਰਹੀਆਂ ਤਕਨਾਲੋਜੀਆਂ ਵਿਚ ਢਾਂਚਾਗਤ ਸਹਿਯੋਗ ਲਈ ਇਕ ਖਾਕਾ ਪ੍ਰਦਾਨ ਕਰਦਾ ਹੈ। ਇਹ ਸਮਝੌਤਾ ਇਸ ਸਾਲ ਦੇ ਸ਼ੁਰੂ ਵਿਚ ਭਾਰਤ ਬ੍ਰਾਜ਼ੀਲ ਟੈਲੀਕਾਮ ਤੇ ਡਿਜੀਟਲ ਬੁਨਿਆਦੀ ਢਾਂਚੇ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਦੋਵਾਂ ਮੰਤਰੀਆਂ ਵਿਚਕਾਰ ਹੋਈ ਚਰਚਾ ਤੋਂ ਬਾਅਦ ਹੋਇਐ। ਇਸ ਭਾਈਵਾਲੀ ਦਾ ਉਦੇਸ਼ ਦੋਵਾਂ ਦੇਸ਼ਾਂ ਵਿਚ ਇਕ ਸਮਾਵੇਸ਼ੀ, ਸੁਰੱਖਿਅਤ ਅਤੇ ਲਚਕੀਲਾ ਡਿਜੀਟਲ ਈਕੋਸਿਸਟਮ ਉਤਸ਼ਾਹਿਤ ਕਰਨਾ ਹੈ। ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਯ ਸਿੰਧੀਆ ਦੀ ਪ੍ਰਧਾਨਗੀ ਹੇਠ ਪੁਣੇ ਵਿਚ ਬ੍ਰਿਕਸ ਸੰਚਾਰ ਮੰਤਰੀਆਂ ਦੀ 12ਵੀਂ ਮੀਟਿੰਗ ਚੱਲ ਰਹੀ ਏ। ਬ੍ਰਿਕਸ ਮੈਂਬਰ ਦੇਸ਼ਾਂ ਦੇ ਸੰਚਾਰ ਮੰਤਰੀ ਅਤੇ ਸੀਨੀਅਰ ਪ੍ਰਤੀਨਿਧ ਸੂਚਨਾ ਤੇ ਸੰਚਾਰ ਤਕਨਾਲੋਜੀ, ਡਿਜੀਟਲ ਪਰਿਵਰਤਨ, ਨਵੀਨਤਾ ਤੇ ਲਚਕੀਲੇ ਡਿਜੀਟਲ ਬੁਨਿਆਦੀ ਢਾਂਚੇ ਵਿਚ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਚਰਚਾ ਕਰ ਰਹੇ ਨੇ। ਮੀਟਿੰਗ ਦਾ ਵਿਸ਼ਾ ਇਕ ਲਚਕੀਲੇ ਭਵਿੱਖ ਲਈ ਨਵੀਨਤਾ, ਸਹਿਯੋਗ ਅਤੇ ਤਬਦੀਲੀ। ਵਪਾਰ ਤੇ ਸਨਅਤ ਮੰਤਰੀ ਪਿਯੂਸ਼ ਗੋਇਲ ਨੇ ਸਿੰਗਾਪੁਰ ਅਤੇ ਪੂਰੇ ਏਸ਼ੀਆ ਨਾਲ ਆਰਥਿਕ ਭਾਈਵਾਲੀ ਨੂੰ ਡੂੰਘਾ ਕਰਨ ਲਈ ਭਾਰਤ ਦੀ ਵਚਨਬੱਧਤਾ ਤੇ ਜ਼ੋਰ ਦਿੱਤੈ, ਜਦੋਂ ਕਿ ਮਜ਼ਬੂਤ ਕਾਰੋਬਾਰ ਤੋਂ ਕਾਰੋਬਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਕਿਹੈ। ਭਾਰਤ ਸਿੰਗਾਪੁਰ ਵਪਾਰ ਫੋਰਮ ਵਿਖੇ ਗੈਰ ਮੁਨਾਫਾ ਕਾਰੋਬਾਰ ਸਕੂਲ ਇਨਸੇਡ ਦੇ ਸਾਬਕਾ ਵਿਦਿਆਰਥੀਆਂ ਤੇ ਵਿਦਿਆਰਥੀਆਂ, ਸਿੰਗਾਪੁਰ ਦੇ ਉਦਮੀਆਂ ਅਤੇ ਭਾਰਤੀ ਕਾਰੋਬਾਰਾਂ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਨੇ ਭਾਰਤ ਦੇ ਮਜ਼ਬੂਤ ਵਿਕਾਸ ਦੇ ਰਾਹ, ਨਿਵੇਸ਼ ਦੇ ਮੌਕਿਆਂ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਣ ਲਈ ਸਰਕਾਰ ਦੇ ਯਤਨਾਂ ਤੇ ਚਾਨਣਾ ਪਾਇਆ। ਸ੍ਰੀ ਗੋਇਲ ਨੇ ਭਾਰਤ ਦੇ ਖੇਤੀਬਾੜੀ ਅਤੇ ਪ੍ਰੋਸੈਸ ਭੋਜਨ ਉਤਪਾਦਾਂ ਦੀ ਵਨਸੁਵੰਨੀ ਸ਼੍ਰੇਣੀ ਦੀ ਬਨਾਮਤ ਦੇ ਪਸਾਰ ਲਈ ਕਰਾਏ ਜਾ ਰਹੇ ਆਪੇਰਾ ਫੇਅਰ ਪ੍ਰਾਈਸ ਰੋਡ ਸ਼ੋਅ ਕਮ ਇਨ ਸਟੋਰ ਪ੍ਰਮੋਸ਼ਨ ਵਿਚ ਸਿੰਗਾਪੁਰ ਤੇ ਵਿਦੇਸ਼ ਮਾਮਲਿਆਂ ਤੇ ਵਪਾਰ ਤੇ ਸਨਅਤ ਰਾਜ ਮੰਤਰੀ ਗਾਨ ਸਿਉ ਹੁਆਂਗ ਤੇ ਹੋਰ ਪਤਵੰਤਿਆਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਸ੍ਰੀ ਗੋਇਲ ਨੇ ਸਿੰਗਾਪੁਰ ਸਥਿਤ ਇਕ ਆਲਮੀ ਸਲਾਹਕਾਰ ਅਤੇ ਨਿਵੇਸ਼ ਫਰਮ ਆਲਮੀ ਫਾਈਨੈਂਸ ਅਤੇ ਤਕਨਾਲੋਜੀ ਨੈਟਵਰਕ ਦੇ ਸਮੂਹ ਸੀਈਓ ਸੋਪ੍ਰਿੰਦੂ ਮੋਹੰਤੀ ਨਾਲ ਮੀਟਿੰਗ ਕੀਤੀ। ਉਨੂਾ ਨੇ ਮਾਲੀ ਨਵੀਨਤਾ, ਤਕਨਾਲੋਜੀ ਅਤੇ ਡਿਜੀਟਲ ਆਰਥਿਕਤਾ ਦੇ ਉਭਰ ਰਹੇ ਖੇਤਰਾਂ ਵਿਚ ਭਾਰਤ ਸਿੰਗਾਪੁਰ ਸਹਿਯੋਗ ਨੂੰ ਡੂੰਘਾ ਕਰਨ ਦੇ ਮੌਕਿਆਂ ਤੇ ਚਰਚਾ ਕੀਤੀ। ਮੰਤਰੀ ਨੇ ਸਿੰਗਾਪੁਰ ਵਿਚ ਕੇਪਲ ਇਨਫਰਾਸਟਰਕਚਰ ਦੇ ਸੀਈਓ ਸਿੰਡੀ ਲਿਮ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਗੋਇਲ ਨੇ ਚੌਥੇ ਭਾਰਤ ਸਿੰਗਾਪੁਰ ਮੰਤਰੀ ਪੱਧਰੀ ਕੌਲਮੇ ਸੰਮੇਲਨ ਵਿਚ ਆਪਣੇ ਸਿੰਗਾਪੁਰ ਦੇ ਹਮਰੁਤਬਾ ਨਾਲ ਗੱਲਬਾਤ ਕਰਨ ਲਈ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ, ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਅਤੇ ਵਪਾਰ ਤੇ ਸਨਅਤ ਰਾਜ ਮੰਤਰੀ ਜਿਤਨ ਪ੍ਰਸਾਦ ਨਾਲ ਵੀ ਮੁਲਾਕਾਤ ਕੀਤੀ। ਸੁਪਰੀਮ ਕੋਰਟ ਨੇ ਅੱਜ ਮਈ 2025 ਦੇ ਆਪਣੇ ਫੈਸਲੇ ਨੂੰ ਸੋਧਿਆ, ਜਿਸ ਨਾਲ ਐਂਟਰੀ ਲੈਵਲ ਨਿਆਇਕ ਸੇਵਾ ਪ੍ਰੀਖਿਆ ਵਿਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਲਾਅ ਗ੍ਰੈਜੁਏਟਾਂ ਲਈ ਪਹਿਲਾਂ ਤੋਂ ਲਾਜ਼ਮੀ 3 ਸਾਲ ਦੇ ਕਾਨੂੰਨੀ ਅਭਿਆਸ ਦੀ ਜ਼ਰੂਰਤ ਨੂੰ ਘਟਾ ਕੇ 1 ਸਾਲ ਕਰ ਦਿੱਤਾ ਗਿਐ। ਚੀਫ਼ ਜਸਟਿਸ ਸੂਰਿਕਾਂਤ ਅਤੇ ਜਸਟਿਸ ਏ ਜੀ ਮਸੀਹ ਤੇ ਕੇ ਵਿਨੋਦ ਚੰਦਰਨ ਦੀ ਬੈਂਚ ਨੇ ਸਮੀਖਿਆ ਪਟੀਸ਼ਨ ਨੂੰ ਖਾਰਜ ਕਰਦੇ ਹੋਏ ਇਹ ਫੈਸਲਾ ਦਿੱਤਾ। ਬੈਂਚ ਨੇ ਕਿਹਾ ਕਿ 25 ਮਈ 2025 ਅਤੇ 31 ਮਾਰਚ 2027 ਵਿਚਕਾਰ ਨੋਟੀਫਾਈ ਨਿਆਇਕ ਸੇਵਾ ਪ੍ਰੀਖਿਆਵਾਂ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰ ਪਹਿਲਾਂ ਦੇ ਤਜਰਬੇ ਨੂੰ ਵਿਚਾਰੇ ਬਿਨਾਂ ਯੋਗ ਰਹਿਣਗੇ। ਹਾਲਾਂਕਿ ਇਨ੍ਹਾਂ ਪ੍ਰੀਖਿਆਵਾਂ ਰਾਹੀਂ ਜੁੜੇ ਗਏ ਉਮੀਦਵਾਰਾਂ ਨੂੰ ਸ਼ੁਰੂ ਵਿਚ ਸਿਖਲਾਈ ਪ੍ਰਾਪਤ ਨਿਆਇਕ ਅਧਿਕਾਰੀਆਂ ਵਜੋਂ ਨਿਯੁਕਤ ਕੀਤਾ ਜਾਏਗਾ ਅਤੇ ਉਨ੍ਹਾਂ ਨੂੰ ਇਕ ਨਿਆਇਕ ਅਕੈਡਮੀ ਵਿਚ 1 ਸਾਲ ਦੀ ਸਿਖਲਾਈ, ਉਸ ਤੋਂ ਬਾਅਦ 1 ਹੋਰ ਸਾਲ ਦੀ ਢਾਂਚਾਗਤ ਕਲਰਕਸ਼ਿਪ ਵਿਚੋਂ ਗੁਜ਼ਰਨਾ ਪਏਗਾ। ਪਿਛਲੇ ਸਾਲ 20 ਮਈ ਨੂੰ ਸਿਖਰਲੀ ਅਦਾਲਤ ਨੇ ਨਵੇਂ ਕਾਨੂੰਨ ਗ੍ਰੈਜੁਏਟਾਂ ਨੂੰ ਐਂਟਰੀ ਲੈਵਲ ਨਿਆਇਕ ਸੇਵਾਵਾਂ ਪ੍ਰੀਖਿਆ ਵਿਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀ। ਘੱਟੋ ਘੱਟ 3 ਸਾਲ ਦੀ ਕਾਨੂੰਨ ਅਭਿਆਸ ਮਾਪਦੰਡ ਨਿਰਧਾਰਿਤ ਕੀਤਾ ਸੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @AIRNewsJalandhar, ਸਾਡਾ ਫੇਸਬੁੱਕ ਪੇਜ ਏ RNU-AIR Jalandhar ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR Jalandhar। ਦਿੱਲੀ ਪੁਲਿਸ ਦੇ ਸਾਈਬਰ ਸੈੱਲ ਨੇ ਇਕ ਅੰਤਰਰਾਜੀ ਡਿਜੀਟਲ ਗ੍ਰਿਫ਼ਤਾਰੀ ਸਾਈਬਰ ਧੋਖਾਧੜੀ ਨੈਟਵਰਕ ਦਾ ਪਰਦਾਫਾਸ਼ ਕੀਤੈ ਅਤੇ ਪੰਜਾਬ ਤੇ ਰਾਜਸਥਾਨ ਤੋਂ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤੈ। ਇਹ ਗ੍ਰਿਫ਼ਤਾਰੀਆਂ ਇਕ ਅਜਿਹੇ ਮਾਮਲੇ ਦੇ ਸਬੰਧ ਵਿਚ ਕੀਤੀਆਂ ਗਈਆਂ ਨੇ ਜਿਸ ਵਿਚ ਭਾਰਤੀ ਫੌਜ ਦੇ ਇਕ ਸੇਵਾਮੁਕਤ ਕਰਨਲ ਨਾਲ ਕਥਿਤ ਤੌਰ ਤੇ 15 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਕੀਤੀ ਗਈ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤੈ ਜਿਸ ਨੇ ਕਥਿਤ ਤੌਰ ਤੇ ਟੈਲੀਗ੍ਰਾਮ ਰਾਹੀਂ ਖਾਤੇ ਪ੍ਰਾਪਤ ਕਰਨ ਅਤੇ ਉਨ੍ਹਾਂ ਨੂੰ ਕੰਬੋਡੀਆ ਅਤੇ UAE ਵਿਚ ਧੋਖਾਧੜੀ ਕਰਨ ਵਾਲੇ ਆਪਰੇਟਰਾਂ ਨੂੰ ਸਪਲਾਈ ਕਰਨ ਦੀ ਗੱਲ ਕਬੂਲ ਕੀਤੀ ਏ। ਪੁਲਿਸ ਨੇ ਕਿਹਾ ਕਿ ਇਹ ਖਾਤਾ ਕਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਰੋੜਾਂ ਦੇ ਲੈਣ ਦੇਣ ਨਾਲ ਸਬੰਧਤ 17 ਸ਼ਿਕਾਇਤਾਂ ਨਾਲ ਜੁੜਿਆ ਹੋਇਆ ਸੀ। ਪੁਲਿਸ ਨੇ ਅਪਰਾਧ ਵਿਚ ਕਥਿਤ ਤੌਰ ਤੇ ਵਰਤੇ ਗਏ 4 ਸਮਾਰਟ ਫੋਨ ਤੇ 6 ਸਿਮ ਕਾਰਡ ਬਰਾਮਦ ਕੀਤੇ ਨੇ।
ਸਰਕਾਰ ਨੇ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਨੇ ਕਿ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ MSP ਦਾ ਲਾਭ ਛੋਟੇ ਅਤੇ ਹਾਸ਼ੀਏਗਤ ਕਿਸਾਨ